ਸਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

0: ਨਾਲ ਪਿਆਰ ਮੈਂ
1: ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਚਾਰਾ ਦੇ ਨਾਲ 91.2 ਮੈਗਾਹਰਟਜ਼ ਤੇ ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ ਤੇ ਸ਼੍ਰੋਤਿਓ ਹੁਣ ਸਾਡਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ ਸਾਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਚਾਰਾ ਗੂੰਜ ਆਪਣੇ ਪੰਨ ਦੀ

ਸ਼ੋਤੋਂ ਕਾਰਿਕ੍ਰਮ ਸਚਿਨ ਕਪੂਰ ਸੋਗੇ ਹੁਣ ਗੁਰਦੇ ਨਿੰਦੀ ਆਪਣੀ ਗੱਪਾ ਬਹੁਤ ਬਹੁਤ ਸਵਾਗਤ ਆ ਮੌਕੇ ਫਿਰ ਸਭੀ ਹੁਣੇ ਵਾਲੇ ਰਾ ਹਾਰਦਿਕ ਅਭਿਨੰਦਨ ਹਾਈਏ ਜੀ ਕਾਰਿਕ੍ਰਮ ਜੋ ਲੈ ਕੇ ਚੱਲਦਾ ਹੂੰ ਥੋੜ੍ਹਾ ਕਰੀ ਔਰ ਹਗੂੰ ਸਮਾਜਿਕ ਔਰ ਰਾਸ਼ਟਰੀ ਸਤਰ ਪਰ ਸ਼ਿਕਸ਼ਾ ਰ ਮਹੱਤਵ ਸ਼ੋਤੋਂ ਬੜਾ ਇੰਪੋਰਟੈਂਟ ਆ ਮੋਸਟ ਇੰਪੋਰਟੈਂਟ ਆ ਸਮਾਜ ਰਾ ਵਿਕਾਸ ਜੀ ਬਿਲਕੁਲ ਸ਼ਿਕਸ਼ਾ ਕੇ ਆ ਸੋ ਸਮਾਜ ਜੋ ਵਿਵੇਕ ਸਮਝ ਔਰ ਸੰਪੂਰਨ ਥੋਂ ਭਰੇ ਦਿੰਦੇ ਹਾਂ ਜਥੋਂ ਕਿਹਾ ਸੋ ਸਮਾਜ ਦਾ ਵਿਕਾਸ ਹੁੰਦਾ ਔਰ ਸਮਾਜ ਦਾ ਵਿਕਾਸ ਕਿਹਾ ਸੋ ਬਹੁਤ ਅਹਿਮ ਆ ਬਹੁਤ ਜ਼ਰੂਰੀ ਹੈ ਸੋ ਤੋਂ ਨਾਗਰਿਕ ਜਾਗਰੂਕਤਾ ਸੋ ਤੋਂ ਇਹ ਨਾਗਰਿਕ ਜੋ ਤਿਆਰੇ ਅਧਿਕਾਰ ਹੈ ਤਿਆਰੇ ਕਰਤੱਵ ਹੈ ਤਿਆਰੀ ਜ਼ਿੰਮੇਦਾਰੀ ਦੀ ਭਾਵਨਾ ਸਿਖਾਉਂਦਾ ਹਾਂ ਤਿੰਨੋ ਸਮਾਜ ਮੈਂ ਸਕ੍ਰਿਯ ਔਰ ਉਪਯੋਗੀ ਭੂਮਿਕਾ ਕੀ ਕਰੀ ਨਿਭਾਉਣੀ ਸੋ ਸਿਖਾਉਂਦਾ ਹਾਂ ਨਾਗਰਿਕ ਜੋ ਜਾਤੀ ਦੇ ਪ੍ਰਤੀ ਜਾਗਰੂਕ ਕਰਦਾ ਹਾਂ ਭੇਦਭਾਵ ਕੇ ਸੋ ਖਤਮ ਕਰਦਾ ਹਾਂ ਸੋ ਤੋਂ ਨਾਗਰਿਕ ਅੰਦਰ ਕੇ ਆਕ ਇਨਸਾਨ ਤਾਂ ਹਰ ਘਰ ਪੈਦਾ ਹੁੰਦਾ ਲੇਕਿਨ ਸੋ ਤੋਂ ਨਾਗਰਿਕ ਅੰਦਰ ਸ਼ਿਕਸ਼ਾ ਕੇ ਸੋ ਇਨਸਾਨੀਅਤ ਵੀ ਜਗੰਦੀ ਹਾਂ ਦਰਿੰਦਗੀ ਜੋ ਕਿ ਸੋ ਸਿਕਸ਼ਾ ਖਤਮ ਕਰਦੇ ਹਾਂ ਸੋ ਤੋਂ ਤੁਸੀਂ ਉਹ ਸਮਝ ਸਭ ਕੁਛ ਬੁਣਦੇ ਹਾਂ ਬਹਰਹਾਲ ਕਾਰਿਕ੍ਰਮ ਜੋ ਲੈ ਕੇ ਚੱਲਦੇ ਥੋੜ੍ਹਾ ਘਰੇ ਔਰ ਹਗੂੰ ਔਰ ਹੁਣ ਦਿਨ ਇਹ ਪਿਆਰਾ ਦਿਆ ਗੀਤ